ਵਿਦ ਮਨ ਭਾਏ ਨਾਲ ਜਿਨ ਰਹੇ ਕਰ ਜਾਤੇ ਸਜਬਨਾ ਕਵੀ ਮਾਣੇ ਸਚੁ ਸਤ ਮੇਰਾ ਮੰਜਨ ਜੋਨੀਆ ਪਾਣੇ ਦੂਸਰੋ।